0: We go again.
1: Ready?
2: Here it comes. Hours and hours of the most pumping hits for your weekend.
3: No dance.
2: Desi Dance Party on SBS South Asian.
4: ਲੱਕ ਡੁੱਬ ਤੂੰ ਮਾਰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਮਾਰ ਸਾਰਿਆਂ ਦੀ ਤੰਗ ਤੂੰ ਤਾਂ ਖਿੱਚੇ ਬੜਾ ਹੀ ਬਸ਼ਰਮ ਹੈ ਤੂੰ ਬੜਾ ਹੀ ਬਸ਼ਰਮ ਹੈ ਤੂੰ ਮਾਰ ਤੂੰ ਮਾਰ ਤੂੰ